ਤਦੇ ਕਿ ਤਿੰਤੂ ਕਿਰਵਾਏ ਨੌਮਾ ਉਹੀ ਪਿਆਸੰ ਕੰਨ ਦਪੋਜਬਕੁਟ ਨਿਕ ਪ੍ਰੋਗਰਾਮ ਕਿਰਵਾਏ ਇੰਗੋ ਗੁਰਵੰਸ਼ ਵੀ ਨਾ ਕਿ ਆਕਾਸ਼ਵਾਣੀ ਜੁਆਏ ਅਤੇ ਪੋਟ ਦਾ ਵੀ ਖੰਡੀ ਉਜੀ ਵੀ ਸੋਈ ਵਾਕ ਖੰਡੀ ਸਟੈਂ ਵੀ ਸੋਈ ਵਾਕ ਆਕਾਸ਼ਵਾਣੀ ਮੁੰਬਈ ਨੇ ਮੰਤਾ ਕਿ ਵਿਵੇਕ ਭਾਰਤੀ ਸਰਵਿਸ ਹੈ ਪੋਰ ਖਾਦੀ ਉਜੀ ਵੀ ਸੋਈ ਵਾਕ ਆਕਾਸ਼ਵਾਣੀ ਦਿੱਲੀ ਹੈ ਉਸਨੀਆਂ ਵੀ ਇੱਕ ਪ੍ਰੋਗਰਾਮ ਕਰ ਪੰਗ ਮਾਨ ਕੀ ਬਾਤ ਹੈ ਵਾ ਪ੍ਰਾਈਮ ਮਿਨਿਸਟਰ ਗਰੀ ਸ਼੍ਰੀ ਨਰਿੰਦਰ ਮੋਦੀ ਦਾ ਕੁਲਾਮੂ ਛਕਿ ਨੋਂਗ ਚੋਂਗ ਚੁਣੋਂਗ ਜੋਂਗ ਗਰੀ ਇੰਡੀਆ ਅਤੇ ਪੋਟ ਦਾ ਵੀ ਖੰਡੀ ਸਟੈਂ ਨੰਬੋ ਖਾਂਗੇ ਕਿ ਰੇਡੀਓ ਯੋਂਗ ਫੀਸ ਨਾ ਭਾਈ ਯੰਗ ਜੀ ਕੀ ਪ੍ਰੋਗਰਾਮ ਕਿਉਂ ਬੋਲ ਨਦੀਨ ਕਿੰਨੀ ਤੱਕ ਆਕਾਸ਼ਵਾਣੀ ਜੁਆ